ਪਾਈਆਂ ਬਿਛੀਆ ਬਜਨਾ ਹਾਤਨ ਪੈਰੇ ਨਏ ਨਏ ਕੰਗਣਾ ਪਾਉਂਗਰੀਆ ਬਿਛੀਆ ਬਜਨਾ ਹਾਤਨ ਪੈਰੇ ਨਏ ਨਏ ਕੰਗਣਾ ਪਾਵਨ ਮੈਂ ਚਮਕੇ ਪਾਈ ਅਗਿਆ ਨੋਨੀ ਤੋਹੇ ਨਾ ਪੁੰਗਰੀਆ ਮਰੀ ਹੈ ਮੜੀਆ ਦਾਰ ਬਣੀ ਹੈ।